0: ਓ ਸਾਰਿਆਂ ਨੂੰ ਢੋਲ ਵਾਂਗੂ ਟਿੱਡ ਲਮਕਾਏ ਨੇ ਸਾਰਿਆਂ ਨੂੰ ਢੋਲ ਵਾਂਗੂ
1: ਟਿੱਡ ਲਮਕਾਏ ਨੇ
0: ਭੂਤ ਪ੍ਰੇਤ ਬਰਾਤੀ ਬਣਾਏ ਨੇ ਭੂਤ ਪ੍ਰੇਤ ਬਰਾਤੀ ਬਣਾਏ ਨੇ ਇਹ ਗੋਰਾ ਤੇਰੀ ਕਿਸਮਤ ਫੋਟੀ ਨਾਗਰ ਗਲ ਵਿੱਚ ਪਾਇਆ ਮੋਤੀ ਨਾਰਦ ਮਣੀ ਬਚੋਲਾ ਬਣ ਕੇ ਦਾਦਾ ਗੋਰਾ ਦਾ ਓ ਵੇਖੋ ਰਾੜਾ ਓ ਚੜੇ ਪੈਲ ਤੇ ਆਇਆ ਚੜੇ ਪੈਲ ਤੇ ਆਇਆ ਬਮ ਬਮ ਬਮ ਬਮ।

0: ਓ ਸਾਰਿਆਂ ਨੂੰ ਢੋਲ ਵਾਂਗੂ ਟੇਡੇ ਲਮਕਾਏ ਨੇ, ਸਾਰਿਆਂ ਨੇ ਢੋਲ ਵਾਂਗੂ
1: ਟੇਡੇ ਲਮਕਾਏ ਨੇ।
0: ਭੂਤ ਪਰੇ ਤਬਰਾਤੀ ਬਣ
1: ਭੂਤ ਪਰੇ ਤਬਰਾਤੀ ਬਣ ਆਏ ਨੇ।
0: ਹੋਏ ਗੋਰਾ ਤੇਰੀ
1: ਕਿਸਮਤ ਗੋਟੀ,
0: ਨਾਗਰ ਗਲ ਵਿੱਚ ਪਾਇਆ ਮੋਤੀ, ਨਾਰਦ ਮਣੀ ਪਚੋਲਾ
1: ਬਣਿਆ, ਡਾਡਾ ਜ਼ੁਲਮ ਚਮਾਇਆ ਗੋਰਾ ਦਾ। ਵੇਖੋ ਲਾੜਾ ਚੜੇ ਪੈਲ ਤੇ ਆਇਆ,
0: ਚੜੇ
1: ਪੈਲ ਤੇ ਆਇਆ ਹੋ। ਸ਼ੰਕਰ ਭਗਵਾਨ ਕੀ ਜੈ।
0: ਜਬ ਐਸਾ ਦੁਲਾ ਦੇਖਾ ਸਭੀ ਪਰੇਸ਼ਾਨ, ਸਭੀ ਰਿਸ਼ਤੇਦਾਰ ਪਰੇਸ਼ਾਨ ਹੋ ਗਏ ਹੈ। ਮਾਤਾ ਗੋਰਾ ਨੇ ਮਨ ਹੀ ਮਨ ਬੋਲੇ ਬਾਬਾ ਕਾ ਧਿਆਨ ਕੀਆ ਹੈ ਕਿ ਹੇ ਪ੍ਰਭੂ, ਹੇ ਸਵਾਮੀ, ਆਪਣੇ ਸ਼ਾਂਤ ਰੂਪ ਮੇ ਆ ਜਾਓ, ਆਪਣੇ ਮਨਮੋਹਨ ਰੂਪ ਮੇ ਆ ਜਾਓ। ਤੇ ਮਾਤਾ ਰਾਣੀ ਨੇ ਵਹਾਂ ਸਤੁਤੀ ਕੀ ਹੈ, ਕਰਪੂਰ ਗੌਰ
1: ਕਰੁਣਾ ਅਵਤਾਰ